ਚਿੰਤਾ ਏਕ ਸਦਾਰ ਓ ਰੁਸ ਕਾਹ ਗਮਾਰ ਮਨਸਤੀ ਨੋ ਕਿਲੋ ਅਡ ਗੋ ਅਬ ਤੰਗ ਅਮ ਕਾਰੀ ਗਾਏ।